ਆਹ ਵਿੱਚ ਦਿਨ ਲਵਾਂ ਬਾਈ ਚਾਰ ਸਾ ਦੇਖੀਏ ਗਰਮੀ ਦਾ ਮਾਪਜਲਾਸ ਮੈਸੇਜ ਕਿਹੜੀ ਤਾਰੀਖ ਸੀ ਡੇਲੀ ਐਫ ਐਮ 90.0 ਬਾਂਦੇ ਸ਼ੋਕ ਵੇ ਕਵਈ ਨੂਰ ਦ ਖਜੀ ਸਹੀ ਨਾ ਬਿਲਕੁਲ ਬਸ ਕਲ ਕਲ ਬਰੋ ਜ਼ੋ ਡੇਲੀ ਹੋਮਗੇ ਸ਼ੁਨੇ ਸ਼ੁਕ ਵਲੇ ਉਹ ਕਲ ਕਲ ਬਰੋ ਸਹੀ ਦਾ ਵਿੱਚ ਚਾਰ ਸਾ ਦਵਾਲ ਤਾਸੋ ਤਾ ਵੈਲਕਮ ਕਵੀ ਸਹੀ ਦਾ ਡੇਰ ਮਨਨਾ ਚੇ ਤਾਸੋ ਮੁਕਤ ਵੈਲਕਮ ਕੋ ਵਿੱਚ ਚਾਰ ਸਾ ਦਵਾਲ ਚੀ ਪਕਾਲ ਰਾਸ਼ੀ ਨੋ ਤਪੋਸ ਤ੍ਰੇ ਉਹ ਨ ਕੀ ਚੇ ਤਾਸੋ ਦਾ ਡੇਰਾ ਮਨਾ

0: वेलकम बैक, वेलकम फरमैशी प्रोग्राम 09635114588 ਦੇ ਨਾਲ ਮੈਂ رابطہ ਕਰ ਸਕਦੇ ਆਪਣੀ ਫਰਮੈਸ਼ ਦੇ ਗਾਣੇ ਸੁਣ ਸਕਦੇ ਵੇ ਇੱਕ ਕਾਲ ਆਂਦੀ ਪਈ ਹੈ। ਹੈਲੋ, ਅਸਲਾਮ ਵਾਲੇਕੁਮ।
1: ਵਾਲੇਕੁਮ ਸਲਾਮ ਵਰਹਮਤੁਲਾ ਬਰਕਾਤ। ਅਸਲਾਮ ਵਾਲੇਕੁਮ ਨਿਅਮਤੁਲਾ ਰਹੀ ਸਾਹਿਬ।
0: ਵਾਲੇਕੁਮ ਸਲਾਮ, ਅੱਲਾ ਖੁਸ਼ ਰੱਖੇ, ਆਬਾਦ ਰੱਖੇ। ਕੋਣ ਵੇ ਮੇਡਾ ਮਿੱਠਾ ਸੋਹਣਾ ਨਾਂ ਤਾਂ ਦੱਸੋ ਵੀ ਆ।
1: ਜੀ ਜਨਾਬ, ਮੈਂ ਸ਼ਾਹ ਮਹਬੂਬ ਸ਼ੇਖ ਉਤਾਰਕਣ।
0: ਸ਼ੇਖ ਉਤਾਰਕਣ ਸ਼ਾਹ ਮਹਬੂਬ ਸ਼ਾਹ
1: ਨਾਸ਼ਾਦ
0: ਮਹਬੂਬ ਸ਼ੇਖ ਉਤਾਰਕਣ ਨਾਸ਼ਾਦ ਮਹਬੂਬ ਤੈ ਕੋਈ ਅੱਲਾ ਤਾਲਾ ਖੁਸ਼ ਰੱਖੇ, ਤੇਰੇ ਸਾਰੇ ਸ਼ੇਖ ਉਤਾਰ ਕੋ ਅੱਲਾ ਖੁਸ਼ੀਆਂ ਦੇਵੇ।
1: ਜੀ
0: ਜੀ ਬਿਲਕੁਲ, ਬਸ ਇਹ ਤੁਸਾਡੀ ਮੁਹੱਬਤ ਤੁਹਾਡਾ ਪਿਆਰ ਹੈ ਜੀ। ਖੁਸ਼ ਰਹਾ ਮੈਂ, ਖੁਸ਼ ਰਹਾ ਮੈਂ, ਆਬਾਦ ਹੋ ਮੈਂ। ਕੋਈ ਫਰਮਾਇਸ਼ ਦੱਸਿਆ ਚਾਹਤਾ? ਕਿਹੜਾ ਚੰਗਾ ਵੇਲਾ ਛੋਟੇ ਬਾਲ ਵਧਿਆ ਵਾ ਅਮਨ ਨਵਾਜ਼ ਛੀਨਾ ਦਾ।
1: ਅਗਰ ਪਸ਼ਤ ਸੁਣਾਵੇ ਤਾਂ ਫਲਕਨਾਜ਼ ਦਾ ਆਵਾਜ਼ ਏ।
0: ਹਾਂ, ਠੀਕ ਹੈ ਜੀ ਸ਼ੇਖ, ਬਿਲਕੁਲ ਕੁਰਬਾਨ ਇਨਸ਼ਾਅੱਲਾ। ਗਾਣਾ ਤਾਰੀ ਫਰਮਾਇਸ਼ ਪੂਰੀ ਪ੍ਰੋਗਰਾਮ ਫਰਮਾਇਸ਼ੀ ਪ੍ਰੋਗਰਾਮ ਹੈ। ਬਿਲਕੁਲ ਜੀ, ਖੁਸ਼ ਰਹਾ ਮੈਂ ਆਬਾਦ। ਜੀ ਜੀ ਜੀ
1: ਸ਼ਫੀਅਰ ਮਾਨੀ ਗੁਮਲੀ ਤੇ ਮਹਬੂਬ ਸ਼ਾਹ ਮਹਬੂਬ ਉਮਰ ਅਲੀ ਮਤੀਉਲਾ ਸ਼ੇਖ ਗਰੇ ਤੇ ਜਿੰਨੇ ਮੇਰੇ ਸੁਣਨ ਆਵਾਜ਼ ਸੁਣਨੇ ਪੈਣ ਸਾਰਾ ਗੁਰਦੁਆਰਾ।
0: ਓਕੇ ਓਕੇ, ਵਾਲੇਕੁਮ ਅਸਲਾਮ ਰਹਿਮਤੁਲਾਹਿ ਵਬਰਕਾਤੋ। ਬਿਲਕੁਲ ਜੀ, ਇਹਦੀ ਫਰਮਾਇਸ਼ ਹੈ ਸ਼ੇਖ ਉਤਾਰੀ ਚੁੱਕ ਕਾਲ ਕੀਤੀ ਸਰ, ਜ਼ਬਰਦਸਤ ਕਾਲਰ ਹੈ ਤੇ ਆਓ ਇਹਦੀ ਫਰਮਾਇਸ਼ ਤੇ ਰਲ ਕੇ ਸੁਣਿਆ ਇਹ ਗਾਣਾ। ਆਓ ਜੀ।

ਵੈਲਕਮ ਵੈਲਕਮ ਬਿਸਮਿਲਾ ਸੱਤ ਬਿਸਮਿਲਾ ਸੌ ਬਿਸਮਿਲਾ ਪ੍ਰੋਗਰਾਮ ਦੇ ਵਿੱਚ ਖੁਸ਼ ਆਮਦੀਦ 09635118484 ਪ੍ਰੋਗਰਾਮ ਫਰਮਾਇਸ਼ੀ ਖਬਰ ਹੈ ਸੰਦਰ ਹੈ ਅਤੇ ਫਰਮਾਇਸ਼ੀ ਪ੍ਰੋਗਰਾਮ ਵਿੱਚ ਬਿਲਕੁਲ ਤੁਸੀਂ ਸਾਡੇ ਨਾਲ ਨਾਲ ਰੱਖ ਸਕਦੇ ਮੈਂ ਸਵਾਰਾ ਨਿਮਤੁਲਾ ਅਰੇ ਪ੍ਰੋਗਰਾਮ ਸਰਾਇ ਕੀ ਖੁਸ਼ਬੂ ਦੇ ਵਿੱਚ ਅੱਜ ਪ੍ਰੋਗਰਾਮ ਹੈ ਖਬਰ ਹੈ ਸੰਦਰ ਹੈ ਫਰਮਾਇਸ਼ੀ ਪ੍ਰੋਗਰਾਮ ਹੈ ਸਾਡੀ ਫਰਮਾਇਸ਼ ਆ ਸਾਡੀ ਪੇਸ਼ਕਸ਼ ਦੇਖਣ ਕੱਲ੍ਹ ਆਉਂਦੀ ਪਈ ਦੇਖਣ ਕਿਹੜਾ ਮੇਰਾ ਮਿੱਠਾ ਬਿਰਾਇ ਹੈਲੋ ਅਸਲਾਮ ਵਾਲੇਕੁਮ ਜੀ ਕੌਣ ਜੀ ਜੀ ਬਿਲਕੁਲ ਟਾਂਗ ਸੇ ਖਬਰ ਹੈ ਕਿ ਐਫ ਐਮ ਰੇਡੀਓ 88.4 ਸਟੂਡੀਓ ਨੂੰ ਤਾਂ ਹਰ ਕਲੈਬ ਆਇਆ ਮਾ ਜੀ ਜੀ ਬਿਲਕੁਲ ਵਾਲੇਕੁਮ ਅਸਲਾਮ ਅਲਾ ਦੇ ਖੁਸ਼ਹਾਲ ਕਾ ਅਲਾ ਦੇ ਆਬਾਦ ਕਾ ਦਾ ਫਰਮੇਸ਼ੀ ਪ੍ਰੋਗਰਾਮ ਦਾ ਸਰੇਕੀ ਪ੍ਰੋਗਰਾਮ ਦਾ ਲਗਾ ਦਾਤਾ ਸੋ ਸਰੇਕੀ ਬਾਂਦੇ ਪਏ ਜੋ ਓਕੇ ਓਕੇ ਜ਼ਬਰਦਸਤ ਜ਼ਬਰਦਸਤ ਚਾਹ ਤਾਂ ਦੁਆ ਸਲਾਮ ਜਾਂ ਚਾਹ ਫਰਮੇਸ਼ ਕਾ ਫਰਮੇਸ਼ ਦੇ ਰਵੜਾਈ ਗਾਣਾ ਦੇ ਰਵੜਾਈ ਰਹੀਮ ਬਾਦਸ਼ਾਹ ਪਵਾਜ਼ ਚਾਹੀਦਾ ਰਹੀਮ ਸ਼ਾਹ ਗਾਣੇ ਕੀ ਬੋਲ ਬੋਲ ਚਰੰਗਾ ਜੋ ਬੋਲ ਰਹਾ ਤਾ ਉਹ ਸਵਾ ਜੋ ਮਸ਼ਹੂਰ ਪਬਾਜ਼ੀ ਗਾਰੀਆ ਓਕੇ ਅੱਛਾ ਤਾਂ ਦੁਆ ਸਲਾਮ ਵਾਲੇਕੁਮ ਸਲਾਮ ਪ੍ਰੋਗਰਾਮ ਸੇ ਦੇ ਹਿੱਸਾ ਵਾਖ ਚਲਾ ਆ ਮੁਝ ਪ੍ਰੋਗਰਾਮ ਦੇ ਖੁਸ਼ ਕੜਾ ਅੱਲਾ ਦੇ ਖੁਸ਼ਹਾਲ ਕਾ ਅੱਲਾ ਦੇ ਆਬਾਦ ਕਾ ਜੀ ਬਿਲਕੁਲ ਰਹੀਮ ਸ਼ਾਹ ਦੀ ਫਰਮਾਇਸ਼ ਕੀਤੀ ਹੈ ਸਾਡੀ ਭੇਣ ਨੇ ਤਾਂ ਇਹਦੀ ਫਰਮਾਇਸ਼ ਪੂਰੀ ਕਰੇ ਸੋ ਇਹਨਾਂ ਦੀ ਪੂਰੀ ਥੀਂਦੀ ਪਈ ਹੈ ਰਹੀਮ ਸ਼ਾਹ ਦੀ ਆਵਾਜ਼ ਵਿੱਚ ਰਜ਼ਾ ਚਾਹੇ ਦਾ ਗੜਾ ਵਾਰੂ ਦਾ ਰਹੀਮ ਬਾਦਸ਼ਾਹ ਰਹੀਮ ਸ਼ਾਹ ਪਾ ਆਵਾਜ਼ ਚ ਦਾ ਪਸ਼ਤੋ ਸੰਦਰਾ

0: ਵੈਲਕਮ ਬੈਕ ਐਫਐਮ ਰੇਡੀਓ 88.4 ਦਾ ਪ੍ਰੋਗਰਾਮ ਸ਼ੁਰੂ ਹੈ ਜੀ। ਫਰਮੈਸ਼ ਪ੍ਰੋਗਰਾਮ ਖਬਰੇ ਸੰਦਰਿਆਂ ਦੇ ਵਿੱਚ ਜ਼ਬਰਦਸਤ ਸੰਦਰੇ ਆਉਂਦੇ ਪੈਣ, ਜ਼ਬਰਦਸਤ ਸੌਂਗ ਆਉਂਦੇ ਪੈਣ, ਕਾਲ ਆਉਂਦੀ ਪਈ ਦੇਖਣ ਦੇਖਦੇ ਹਾਂ ਕੌਣ ਹੈ ਜੀ। ਹੈਲੋ, ਅਸਲਾਮ ਵਾਲੇਕੁਮ। ਜ਼ਬਰਦਸਤ ਅਲਾ ਦੇ ਕਦਰ ਹੋ ਕਾ ਛੋ ਕੇ ਜੀ ਅਖਬਲ ਖੋਜ ਨਾਮ ਹੋ ਰਹਾ ਤਾ ਵਸ਼ਵਾ ਸ਼ੇਖ ਗਰੇਨਾ ਫੈਜ਼ਾਨ ਅਰਮਾਨੀ, ਸ਼ੇਖ ਗਰੇਨਾ ਫੈਜ਼ਾਨ ਅਰਮੀ ਅਰਮਾਨੀ ਤਾ ਤਾ ਹੁਮ ਉਹਦਾ ਦੇ ਤਾ ਟੋਲ ਕਲੀ ਤਾ ਛੱਡੇ ਰੇ ਦੁਆ ਗਾਨੇ ਔ ਸਲਾਮੁਨਾ ਮੁਝੋ ਪ੍ਰੋਗਰਾਮ ਨਾ ਦਾ ਖੁਸ਼ ਖੁਸ਼ ਤਾਸੋ ਤਾਸੋ ਪਰ ਦਾ ਪ੍ਰੋਗਰਾਮੂ ਨਾ ਸ਼ੁਰੂ ਕਹੋ ਆ ਤਾਸੋ ਦੇ ਖੁਸ਼ ਖੁਸ਼ ਖਬਰ ਹੈ ਖੁਸ਼ ਖੁਸ਼ ਕਾਲੂ ਨਾ ਕਹੋ ਆ ਪ੍ਰੋਗਰਾਮ ਚ ਹਿੱਸਾ ਕਹੋ ਬਿਲਕੁਲ ਜੀ। ਬਸ ਤਾਸੋ ਖਿਦਮਤ ਬਦ ਪੂਰਾ ਕਹੂੰ ਤਾਸੋ ਫਰਮੈਸ਼ ਰਤਾ ਵਸ਼ਾ ਉੱਚ ਕੁਮਝੜ ਵਾਲਾ ਦੇ ਗਾਨਾ ਹੀ ਰਤਾ ਵਸ਼ਾ ਵਕਤ ਖੇਦਿਆ ਸੀ ਉਤਾ ਵਾਲਾ ਫਰਮੈਸ਼ ਪੂਰਾ ਕੂ ਸ਼ੇਰਵਾਨ ਗੁਲੂਕਾਰ ਨਾਮ ਦਾ ਨਾ ਲਖ ਨਾਮ ਹੈ ਚਦਾ ਨੁਸ਼ਰਵਾਨ ਬਸ ਇਨਸ਼ਾਅੱਲਾ ਤਾ ਖਲੀ ਆਰ ਵਾ ਆ ਚਾ ਤਾ ਦੁਆ ਸਲਾਮ ਕਾ ਵਰ ਕਹੇ
1: ਸਲੀਮ ਕਾ ਤਹਿਲ ਤਾ ਸਲਾਮ ਦਾ ਯੂਸਫ ਸਾ ਕੋ ਰੂਹੀ ਤਾ ਦੁਆ ਲਾ ਸਲਾਮ ਦਾ ਤਾ ਤਾ ਤਾ ਦੁਆ ਲਾ ਸਲਾਮ ਦਾ ਦੁਆ ਖਰਾ ਸਲੀ ਜਾਨ ਮਨਨਾ
0: ਡੇਰਾ ਮਨਨਾ ਡੇਰਾ ਮਨਨਾ ਓਕੇ ਜ਼ਬਰਦਸਤ ਫਰਮੈਸ਼ ਕੀਤੀ ਇਹ ਫਰਮੈਸ਼ ਬਿਲਕੁਲ ਪੂਰੀ ਕਰੇ ਸੂ ਤੇ ਆਖੇ ਜੋ ਚਾਰ ਮਿੰਟ ਸਾਕਣ ਅਗਰ ਟਾਈਮ ਹੋਇਆ ਤਾਂ 4 ਮਿੰਟ ਹੋ ਸੀ ਲੇਕਿਨ ਤੇਰੀ ਫਰਮੈਸ਼ ਪੂਰੀ ਕਰਨੇ ਪੈ ਆਓ ਰਲ ਕੇ ਸੁਣਨੇ ਆ